ਆਖਰੀ ਹਿੱਸੇ ਵਿੱਚ ਅਸੀਂ ਦਾਖਲ ਹੋ ਚੁੱਕੇ ਹਾਂ ਜੀ। ਉਰੇ ਪੰਜਾਬੀ ਪਟਵਾਰੀ ਆਪਣੀ ਸੋਹਣੀ ਜ਼ੁਬਾਨ ਚੁਣਾ ਹੈ ਜੀ। ਇਸ ਵਿੱਚ ਵੀ ਅਸਾਂ ਹਜ਼ਰਤ ਮੀਆਂ ਸਾਹਿਬ ਨੇ ਕਲਾਮ ਤੋਂ ਸ਼ੁਰੂ ਕਰਸਾਂ, ਔਰ ਹਜ਼ਰਤ ਮੀਆਂ ਸਾਹਿਬ ਨੇ ਵੀ ਇਹ ਜਿਹੜੇ ਇਸ਼ਾਰੇ ਨਾਤੀਆ ਇਸ਼ਾਰੇ ਨਬੀ ਪਾਕ ਸੱਲ ਸਲਮ ਨੇ ਯਾਨੀ ਨਾਤ ਮੁਬਾਰਕ ਉਹਨਾਂ ਨੇ ਸਿਫਤ ਤੋਂ ਸਾਫ਼ ਬਿਆਨ ਕੀਤੇ। ਬਾਤ ਸਲਚੇ ਹੀ ਕਿ ਦੇਖੋ ਕਿ ਨਾਤ ਰਸੂਲ ਮਕਬੂਲ ਸੱਲ ਸਲਮ ਹੈ ਜਾਂ ਦੀਨੀ ਇਲਮ ਹੈ, ਇਸ ਕੋਈ ਸ਼ੱਕ ਨਹੀਂ ਕਿ ਅੱਜ ਬੜੀਆਂ ਲੋਕਾਂ ਦੀਆਂ ਮਜਬੂਰੀਆਂ ਹੀ ਆ, ਬੜੇ ਹਾਲਾਤ ਹੈ, ਬੜੇ ਸਿਸਟਮ ਹੈ। ਲੇਕਿਨ ਇੱਕ ਚੀਜ਼ ਮੁਲਾ ਕਿ ਅਗਰ ਕੋਈ ਆਦਮੀ ਇਹ ਲਾਲਚ, ਜਿਸ ਵੀ ਆਦਮੀ ਨੇ ਯਾਨੀ ਆਪ ਹਰ ਬੰਦਾ ਆਪਣੇ ਬਾਰੇ ਖੁਦ ਦੇਖ ਸਕਣਾ ਕਿ ਮੇਰੇ ਅੰਦਰ ਮੈਂ ਅਗਰ ਇਹ ਕੰਮ ਕਰਨਾ ਪਿਆ, ਇੱਥੇ ਆ ਕੇ ਮੈਂ ਕੋਈ ਗੱਲ ਬਣਾ ਪਿਆ, ਜਾਂ ਇੱਕ ਨਾਥ ਖਾਣ ਜਾ ਕੇ ਨਾਥ ਪੜ੍ਹ ਰਹੇ, ਇੱਕ ਆਲਮ ਸਾਹਿਬ ਜਾ ਕੇ ਖਿਤਾਬ ਕਰ ਰਹੇ, ਜਾਂ ਇੱਕ ਮੁਲਕ ਦੂਸਰੇ ਮੁਲਕ 'ਚ ਆਏ ਵੇ, ਕਿਆ ਉਹ ਲਾਲਚ ਲੈ ਕੇ ਆਏ? ਕਿਆ ਉਹਨੇ ਨੀਅਤ ਅੰਦਰ ਮੌਜੂਦ ਹੈ ਕਿ ਮੈਂ ਇਸ ਵਾਰ ਪੈਸੇ ਚੰਗਾ ਯਾਨੀ ਬੋਰੀ ਬੰਨੀ ਖੜਸਾਂ, ਜਾਂ ਉਹਨਾਂ ਪੈਗਾਮ ਜਾਂ ਉਹਨਾਂ ਨੇ ਕੀ ਦੇਣੇ 'ਚ ਇਹ ਚੀਜ਼ ਸੀ ਕਿ ਨਹੀਂ ਮੈਂ ਨਬੀ ਪਾਸ ਪੈਗਾਮ ਜਿਹਾ ਪਹੁੰਚਾਉਣ ਦੇ ਜੁੜਿਆ, ਮੈਨੂੰ ਕੋਈ ਪੈਸੇ ਦੀ ਜ਼ਰੂਰਤ ਨਹੀਂ। ਯਾਨੀ ਪ੍ਰਾਇਰਟੀ ਕਿਸ ਚੀਜ਼ ਕੀ ਹੈ, ਲਾਲਚ ਕੀ ਹੈ ਜਾਂ ਦੂਸਰੀ ਚੀਜ਼ ਕੀ? ਇਹ ਸਾਰੇ ਇਨਸਾਨ ਪਰ ਫੈਸਲਾ ਕਰਨਾ। ਲੇਕਿਨ ਇੱਕ ਚੀਜ਼ ਮੌਲਾਨਾ ਰੂਮ ਸਾਹਿਬ ਫਰਮਾਇਆ ਕਿ ਜਿਹੜਾ ਬੰਦਾ ਜਿਸ ਅੰਦਰ ਲਾਲਚ ਮੌਜੂਦ ਆ ਨਾ, ਮਸਨਵੀ ਮੌਲਾਨਾ ਰੂਮ ਕੀ ਅਗਰ ਤੁਸੀਂ ਜ਼ਰੂਰ ਪੜ੍ਹਨੇ ਉਸ ਤੋਂ ਲੋਕ ਪੜ੍ਹਨੇ ਵੀ ਹੈ, ਮੌਲਾਨਾ ਰੂਮ ਸਾਹਿਬ ਖੁਦ ਫਰਮਾਇਆ ਕਿ ਜਿਹੜਾ ਬੰਦਾ ਲਾਲਚ ਰੱਖਣਾ ਇਲਮ ਨੇ ਮਤਲਬ, ਕੋਈ ਜਿਤਨੀ ਮਰਜ਼ੀ ਤਕਰੀਰਾਂ ਕਰਿਆ, ਜਿਤਨੀ ਮਰਜ਼ੀ ਨਾ ਤਾਂ ਪੜ੍ਹਿਆ, ਸ਼ੇਅਰ ਕਰਿਆ, ਜਿਤਨਾ ਮਰਜ਼ੀ ਪੜ੍ਹਿਆ, ਅਗਰ ਉਸਨੇ ਲਾਲਚ ਕਿਸੇ ਚੀਜ਼ ਨੇ ਲਾਲਚ ਉਸ ਅੰਦਰ ਪਾਇਆ ਤਾਂ ਸਭ ਕੁਛ ਹੋ ਹੀ ਸਕਦਾ, ਲੇਕਿਨ ਰੋਵਾਣੀ ਬੰਦਾ ਨਹੀਂ ਹੋ ਸਕਣਾ ਉਹਨਾਂ ਕੋਲ, ਤੁਹਾਨੂੰ ਰੋਵਾਣੀ ਉਸਦੀ ਜ਼ਬਾਨੀ ਤਕੜੀ। ਔਰ ਯਕੀਨ ਕਰੋ ਅੱਜ ਹੁਣ ਫਿਰ ਮਾਦਰਤ ਆ ਲਓ, ਅੱਜ ਜ਼ਿਆਦਾਤਰ ਜਿਹੜਾ ਇਹੀ ਚੀਜ਼ਾਂ ਹੀ ਆ ਨਾ, ਅੱਜ ਦੁਨੀਆ ਤਨਕੀਦ ਕਰਨ ਵਾਲੇ ਲੋਕ ਸਾਡੇ ਪਰ ਇਸੇ ਵਾਸਤੇ ਕਰ ਰਹੇ ਨੇ ਜਿਹੜਾ ਕਿ ਅਸਾਂ ਵੀ ਕੋਈ ਬਸ ਮੈਂ ਸਮਝਣਾ ਕਿ ਪਟਰੀ ਪਰ ਲਈ ਜਾਣੇ ਅਸਾਂ ਬਹੁਤ ਜਲਦੀ, ਇਸ਼ਕ ਪਿਆਰ ਮੁਹੱਬਤ ਆ ਉਹ ਯਾਰ, ਇਸ਼ਕ ਕੋਈ ਵੀ ਅਖਪਿਆਸ ਨਹੀਂ ਰੱਖਦੇ ਜਾਣਾ, ਇੱਕ ਬੰਦੇ ਕਿ ਅੱਲਾਹ ਤਾਲਾ ਨੇ ਯਾਰ ਇੱਕ ਡਿਊਟੀ ਲੱਗ ਗਈ। ਮੈਂ ਸਮਝਣਾ ਕਿ ਨਬੀ ਪਾਕ ਸੱਲ ਸਲਮ ਨੇ ਨਾਤ ਮੁਬਾਰਕ ਬੰਦਾ ਪੇਸ਼ ਕਰ ਰਿਹਾ, ਜਿਸ ਕੀ ਇਤਨੀ ਚੰਗੀ ਨੌਕਰੀ, ਇਤਨੀ ਅੱਛੀ ਨੌਕਰੀ ਜਿਹੜੀ ਉਸਕੀ ਲੱਗ ਗਈ, ਉਸ ਤੋਂ

0: ਪਾਣੀ ਤੇ ਫਿਰ ਸਾਡੇ ਖਾਣੇ। ਅਜ਼ਰਤ ਜੀ ਮੀਆਂ ਸਾਹਿਬ ਬੜੀ ਖੂਬਸੂਰਤ ਗੱਲਾਂ ਫਰਮੀਆਂ ਜੀ ਕਿ ਆਪਣੀ ਬੀਵੀ ਨੂੰ ਉਹ ਸਾਰੀਆਂ ਨਸੀਹਤਾਂ ਜਿੱਦਾਂ ਕੀਤੀਆਂ ਤਲਕੀਨਾਂ ਕੀਤੀਆਂ ਨੇ, ਔਰ ਸਭ ਤੋਂ ਵੱਡੀ ਯਕੀਨ ਸੀ ਕਿ ਜੇ ਮਜ਼ਲੂਮ ਲੋਕ ਹੈ, ਗਰੀਬ ਲੋਕ ਹੈ, ਉਹਨਾਂ ਨਾਲ ਜਿਹੜਾ ਉਹ ਜ਼ੁਲਮ ਸਿਤਮ ਨਹੀਂ ਕਰਨਾ, ਅਗਰ ਇਹਨਾਂ ਨਾਲ ਜ਼ੁਲਮ ਸਿਤਮ ਕਰਸੇ ਤਾਂ ਕਿਆਮਤ ਵਾਲੇ ਦਿਹਾੜੇ ਜਿਹੜਾ ਤੁਸੀਂ ਤਿਲ ਤਿਲ ਲੇਖਾ ਭਰਨਾ, ਯਾਨੀ ਮੈਂ ਨਾ ਨੇਕੀ ਕੀਤੀ ਹੋਈ ਸੀ ਤਾਂ ਜ਼ਰਾ ਬਾਰ ਬੁਰਾਈ ਕਰਸੋ, ਉਸ ਨਾਲ ਜ਼ਰੂਰਤ ਹੈ, ਉਸ ਨਾਲ ਜਿਹੜਾ ਉਹ ਸਬਕ ਤੁਹਾਨੂੰ ਜ਼ਰੂਰ ਮਿਲ ਸੀ, ਉਸ ਨਾਲ ਅਜ਼ਾਬ ਸਵਾਬ ਜ਼ਰੂਰ ਲੱਭ ਸੀ ਜਿੱਦਾਂ ਜਿੱਦਾਂ ਨੇਕੀ ਔਰ ਬੁਰਾਈ ਜੋ ਵੀ ਕੀਤੀ ਵੀ। ਤਾਂ ਅੱਗੇ ਅਦਲ ਇਨਸਾਫ ਅਜਿਹਾ ਜਦ ਵੀ ਜਰੇ ਨਹੀਂ ਮਜ਼ਲੂਮ ਤਾਜਾਂ ਤਾਂ ਹੀ ਦਾਤ ਮੁਰਾਦ ਪਹੁੰਚਾਉਣੀ ਵਾ, ਜਿਹਦੇ ਮਜ਼ਲੂਮ ਮੁਤਾਜ ਹੈ, ਅਦਲ ਇਨਸਾਫ ਅਦਲ ਦਮਨ ਨਹੀਂ ਛੋੜਨਾ, ਯਾਨੀ ਇਨਸਾਫ ਨਾਲ ਦਮਨ ਨਹੀਂ ਛੋੜਨਾ, ਗਰੀਬਾਂ ਨੇ ਹਕੂਕ ਅਦਾ ਕਰਨੇ, ਸਭ ਕੁਝ ਜਿਹੜੇ ਹਕੂਕ ਹੈ ਉਹਨਾਂ ਨੇ ਜਿਤਨੇ ਵੀ ਚੀਜ਼ਾਂ ਹੀ ਆ ਉਹਨਾਂ ਦੀ ਪਰੇਸ਼ਾਨੀਆਂ ਜਿਹੜੀਆਂ ਮੁਤਾਜਾਂ ਗਰੀਬਾਂ ਦੀਆਂ ਉਹ ਉਹਨਾਂ ਕੀ, ਯਾਨੀ ਮਤਲਬ ਅਸੀਂ ਪਤਾ ਸਾ ਇਹਨਾਂ ਨੇ ਪਰੇਸ਼ਾਨੀ ਦੂਰ ਰਸਤਾ ਅੱਲਾ ਖੁਸ਼ ਹੋ ਜਾ ਸੀ। ਠੀਕ ਹੈ, ਯਾਦ ਰੱਖਿਆ ਵੀ ਇੱਕ ਮਜ਼ਲੂਮ ਆਦਮੀ ਆ, ਇੱਕ ਐਸਾ ਬੰਦਾ ਆ, ਐਸੇ ਲੋਕ ਹੈ, ਐਸੇ ਕਿਸੇ ਆਲਰੇਡੀ ਕਿਸੇ ਮਸਲੇ ਦਾ ਸ਼ਿਕਾਰ, ਉਹਨੇ ਥੋੜ੍ਹੀ ਜਿਹੀ ਹੈਲਪ ਕਰ ਸਕੋ ਜ਼ਿਆਦਾ ਅੱਲਾ ਖੁਸ਼ ਹੋ ਸੀ। ਹਾਂਜੀ, ਅਸਾਂ ਨੇ ਥੋੜ੍ਹੀ ਜਿਹੀ ਪ੍ਰੋਬਲਮ ਇਹ ਆਈ ਕਿ ਅਸਾਂ ਗੋਸ਼ਤ ਵੀ ਵੰਡਣੇ ਤਾਂ ਵੀ ਜਿਹੜਾ ਬਲਬ ਹੈ ਉਸਦੀ ਜਿਹੜਾ ਦੋ ਸੱਟੀ ਉੜੋ। ਯਾਰ ਇਸ ਪ੍ਰਕਾਰ ਗੱਲ ਕਰਸਾਂ, ਯਕੀਨ ਕਰੋ ਮੈਂ ਸਮਝਣਾ ਕਿ ਇਹ ਵੀ ਅਸਾਂ, ਅੱਛਾ ਅਸਾਂ ਨੇ ਬਹੁਤ ਬੜੀ ਪਰੇਸ਼ਾਨੀ ਹੋਈ ਗਈ, ਬਹੁਤ ਬੜੀ ਜਿਹੜੀ ਅਫਸੋਸ ਦਾ ਮੁਕਾਮ ਇਹ ਆ ਕਿ ਅਸਾਂ ਸਾਰੇ ਹੀ ਕੰਮ ਨੇਕ ਕਰਨੇ ਆ, ਇਸ ਗੱਲ ਕੋਈ ਸ਼ੱਕ ਹੀ ਕੋਈ ਨਹੀਂ, ਚੈਰਟੀਆਂ ਅਸਾਂ ਦੇਣੇ ਆ, ਹੱਜ ਅਸਾਂ, ਜ਼ਕਾਤਾਂ, ਨਮਾਜ਼, ਰੋਜ਼ੇ, ਮਿਲਾਦ ਸ਼ਰੀਫ ਕਰਨੇ, ਸਭ ਕੁਝ ਕਰਨੇ ਆ, ਲੇਕਿਨ ਖਾਲੀ ਅਫਸੋਸ ਆ ਕਿਉਂਕਿ ਤਰੀਕਾਕਾਰ ਕੁਝ ਗਲਤ ਅਸਾਂ ਚੀਜ਼ਾਂ ਕਰਨੇ ਆ, ਅਸਲ ਸਹੀ ਕੋਈ ਨਹੀਂ ਹੋਣਾ, ਹਕੀਕਤ ਨੇ ਅਸਲ ਉਹ ਮੈਡਲ ਜੇ ਹਾਸਲ ਹੋਣਾ ਚਾਹੇ ਉਹ ਨਹੀਂ ਹਾਸਲ ਹੋਣਾ, ਬਸ ਉਹ ਹਾਸਲ ਨੇ ਫਕੀਰਾਂ ਕੀਤਾ, ਇਹਨੂੰ ਕੁਝ ਸਿੱਖੋ ਕਿ ਉਹ ਹਾਸਲ ਕਿਸ ਤਰ੍ਹਾਂ ਹੈ। ਪਰ ਇਸ ਪਰ ਗੱਲ ਕਰਸਾਂ ਕਿ ਹੁਣ ਅਸਾਂ ਤਾਂ ਕੋਲ ਉਹ ਆਣੇ ਮੁਤਾਜਾ ਗਰੀਬਾਂ ਨੇ ਬਾਦਸ਼ਾਹ ਸਲਾਮਤ ਆਣੇ ਡੇਰੇ ਕੀ ਇਹਨਾਂ ਨੇ ਖੁਸ਼ਕ ਪਾਏ ਰੱਖਿਆ, ਇਹਨਾਂ ਨੇ ਅਕੂਕ ਚੁੱਕ ਦਿਆਂ ਹੋਈ ਨਗੀ। ਅੱਜ ਵੀ ਦੱਸੋ ਅਸਾਂ ਮੁਤਾਜਾ ਘੁੱਗਾ ਉਹਨਾਂ ਗਰੀਬਾਂ ਕੋ ਦੇਣੇ ਆ, ਉਹ ਲੈਣਾ ਭੈਣਾ ਕਰੋ ਅਤੇ ਜਿਹੜਾ ਉਹ ਚਾਵਲ ਹੀ ਵੰਡਣੇ ਹੋ ਤਾਂ ਫਿਰ ਚਲਾ ਜਾਣਾ ਜਨਾਬ, ਹਾਂ ਜੀ ਮਾਸਟਰ ਜ਼ਾਹਰ ਸਾਹਿਬ ਆ ਗਏ ਜੀ, ਸੱਟਿਆ ਜਨਾਬ ਥੋੜ੍ਹਾ ਜਿਹਾ, ਯਾਨੀ ਪਲੇਟ ਤਰ ਭਾਰੀ ਸੱਟੀ ਹੋਈ ਜੀ, ਉਹਦੇ ਕੋਲ ਅੱਗੇ ਘਰ ਰੋਜ਼ ਸੁਣਾਈ ਨਹੀਂ ਜੀ, ਗਰੀਬ ਸਿੱਧਾ ਉਸ ਥੋੜ੍ਹੀ ਜਿਹੀ ਘੱਟ ਪਾਈ ਯਾਰ, ਕਮ ਅਜ਼ ਕਮ ਹੁਣ ਇਹ ਹਾਲਤ ਹੈ। ਪਹਿਲੀ ਚੀਜ਼ ਤਾਂ ਇਹ ਕਿ ਉੱਥੇ ਮੈਂ ਸਮਝਣਾ ਕਿ ਜਿਹੜੇ ਇਹ ਲੋਕ ਹੈ ਨਾ ਜਿਹਨੇ ਅੱਲਾਹ ਤਾਲਾ ਦਿੱਤਾ ਵਾ, ਅੱਲਾ ਇਹ ਵੀ ਮੈਂ ਸਭ ਉਲਮਾ ਕਰਨ ਦੱਸਦੀ ਕਿ ਸਦਕਾ ਨਹੀਂ, ਸਦਕਾ ਜਿਹੜਾ ਕੁਝ ਸਦਕਾ ਉਹ ਤਾਂ ਵੈਸੇ ਜਿੱਦਾਂ ਕਿ ਲੱਗਣਾ ਵੀ ਨਹੀਂ ਬੜੀ ਅਮੀਰ ਲੋਕ ਹੈ, ਸਦਕਾ ਹੋਣਾ ਹੀ ਗਰੀਬ ਵਾਸਤੇ ਆ, ਇਹ ਹਕੀਕਤ ਹੈ। ਜਿਸ ਬੰਦਾ ਜਿਹੜਾ ਬੰਦਾ ਇਸ ਤਰ੍ਹਾਂ ਵੀ ਬਦਲ, ਇਸ ਪਰ ਇੱਕ ਦਫ਼ਾ ਫਿਰ ਗੱਲ ਕਰਸਾਂ ਜੀ, ਇੱਕ ਦਫ਼ਾ ਇਨਸ਼ਾਲਾ ਇਸ ਪਾਤ ਪੁਰ ਕਰਸਾਂ ਨੁਕਤੇ ਦੀ ਗੱਲ, ਅੱਲਾਹ ਤਾਲਾ ਦਾ ਦਾਇਦ ਹੈ ਜੀ। ਤਾਂ ਕਰ ਤਲਕੀਨਾਂ ਤੈ ਤਾਕੀਦਾਂ ਤਾਂ ਆਦਮ ਸ਼ਾਹ ਛੱਡ ਸ਼ਾਹੀ ਗੋਸ਼ੀ ਅੰਦਰ ਬੈਠਾ ਚਵੀਤਾ ਤਾਂ ਕਰਦਾ ਜ਼ਿਕਰ ਲਾਈ, ਸਾਰੀਆਂ ਚੀਜ਼ਾਂ ਛੋੜੀ ਉਹ ਐਡਵਾਈਜ਼ਾਂ ਹੀ ਸਾਰੀ ਕਦੇ ਕਿਨਾਰੇ ਵੀ ਰਿਹਾ ਜਨਾਬ, ਅੱਲਾਹ ਅੱਲਾਹ ਕਰਨੀ ਪਿਆ, ਇਸ ਦਾ ਮਤਲਬ ਹੈ ਸਾਰੇ ਕੰਮ ਜੇ ਛੋੜਿਆ ਅੱਛਾ ਬਸ ਮੁਖਤੀ ਫੋਨ ਵੱਜਣੇ ਹੋਣੇ, ਹੈਲੋ ਅਸਲਾਮ ਵਾਲੇਕੁਮ ਜੀ, ਦੂਆ ਵੱਜਣਾ, ਤ੍ਰੀਆ ਵੱਜਣਾ, ਬਸ ਨਾਲ ਉਹ ਨਮਾਜ਼ ਕਿ ਨਾਲ ਰੀਂਗਾਂ ਹੀ ਨਹੀਂ ਹੋਣੀਆਂ ਅਤੇ ਕਰੇ ਜਿਹਦੀ ਤਾਂ ਜ਼ਾਹਿਰ ਕਰ ਕਰ ਰੋਵੇ ਬੇਟੇ ਕਾਰਨ ਵਿੱਚ ਦਰਗਾਹ ਨਿੱਤ ਸਵਾਲੀ ਹੋਵੇ ਜਨਾਬ, ਉਹ ਬਾਦਸ਼ਾਹ ਸਲਾਮਾ ਜਨਾਬ ਬਾਧੂ ਕਰੇ ਤਾਂ ਰੋਇਆ ਵੀ, ਔਰ ਬੇਟੇ ਵਾਸਤੇ ਆਖਿਆ ਯਾਰ ਅੱਲਾ ਮਾੜੇ ਬੇਟੇ ਦੀ ਖਾਜ ਫਿੰਦ ਰੱਖਿਆ, ਤਾਂ ਆਖਰ ਨਾਲ ਆਖਣੇ ਰੱਬਾ ਨੀ ਰੱਬਾ ਬੁੱਤ ਪੁੱਤ ਮੇਰੇ ਰੱਖੀ ਆਪਣੀ ਵਿੱਚ ਅਦਾਏ, ਔਰ ਨਾਲ ਮੁਰਾਦ ਦੀ ਦਿਲ ਫਿਰ ਸਾਡੇ, ਮਤਲਬ ਯਾਨੀ ਉਹ ਕਿਆ ਬਾਦਸ਼ਾਹ ਸਲਾਮਾ ਫਰਮਾ ਰਹੇ ਅੱਲਾ ਤਾਲਾ ਮੇਰਾ ਜਿਹੜਾ ਬੇਟਾ ਜੁਲਿਆ ਇੱਕ ਆਪਣੀ ਖਵਾਹਿਸ਼ ਹਾਸਲ ਕਰਨ ਵਾਸਤੇ, ਪਰੀ ਬਦਲ ਜਮਾਲ ਕੇ ਹਾਸਲ ਕਰਨ ਜੁਲਿਆ, ਉਸ ਨਾਲ ਦੀਦਾਰ ਕਰਨ ਜੁਲਿਆ, ਤਾਂ ਮੈਂ ਇਹ ਦੁਆ ਕਰਨਾ ਕਿ ਇੱਕ ਟਾਈਮ ਵਾਪਸ ਉਸਦੀ ਨਾਲ ਲੈ ਕੇ ਆਪਣਾ ਮਤਲਬ ਮਕਸਦ ਪੂਰਾ ਕਿ ਮੇਰੇ ਘਰ 'ਚ ਹੈ, ਦੁਬਾਰਾ ਬਾਦਸ਼ਾਹੀ ਕਰ ਮੈਂ ਖੁਸ਼ ਹੋ ਜਾ। ਹੁਣ ਵਾਲਦ ਸਾਹਿਬ ਜਿਹੜੇ ਦੇਖੋ ਉਸਦੀ ਹੋਰ ਕੋਈ ਹੋਰ ਉਸਦੀ ਪਰੇਸ਼ਾਨੀ ਕੋਈ ਨਹੀਂ, ਉਹਦਾ ਮਤਲਬ ਹੈ ਕਿ ਮਾੜਾ ਘਰ ਜਿਹੜਾ ਬਾਦਸ਼ਾਹ ਹੈ, ਹਰ ਵਾਲਦ ਦੀ ਇਹੀ ਕੋਸ਼ਿਸ਼ ਹੋਣੀ ਕਿ ਮਾੜੇ ਘਰ 'ਚ ਇੱਕ ਇੱਜ਼ਤ ਨਾਲ ਹਰ ਚੀਜ਼ ਮੇਰੀ ਔਲਾਦ ਜਿਹੜੀ ਹੈ ਇੱਜ਼ਤ ਨਾਲ ਰਹਿ, ਮਾੜੀ ਔਲਾਦ ਅੱਛੀ ਸ਼ਾਦੀਆਂ ਕਰ, ਔਲਾਦ ਅੱਛੀ ਜਗ੍ਹਾ ਮਕਾਨ ਬਣਾਇਆ ਅੱਛੀ ਇੱਜ਼ਤ, ਲੇਕਿਨ ਇਸ ਗੱਲ ਦੀ ਔਲਾਦ ਨਹੀਂ ਸਮਝ ਸਕਣੀ, ਇੰਨੀ ਸਮਝ ਸਕਣੀ ਕਿਉਂਕਿ ਉਹ ਸਮਝ ਬੈਠੇ ਕਿ ਅਸਾਂ ਜ਼ਿਆਦਾ ਜ਼ਰਾ ਥੋੜ੍ਹਾ ਸਾਡੇ ਕੋਲੋਂ ਜ਼ਿਆਦਾ ਇਲਮ ਆ ਸਭ ਕੁਝ ਆ, ਹੈਂਜੀ ਉਹ ਅਸਾਂ ਅਸੀਂ ਆਖਣੇ ਮੀਆਂ ਸਾਹਿਬ ਫਰਮਾਇਆ ਸੀ ਮੇਰੇ ਨਾਲੋਂ ਹਰ ਕੀ ਬਿਹਤਰ, ਉਹ ਆਖਣੇ ਮੈਂ ਹਰ ਨਾਲੋਂ ਬਿਹਤਰ, ਬਸ ਇਹ ਜਿਹੜਾ ਚੀਜ਼ ਸੀ ਫਿਰ ਨਿਜ਼ਾਮ ਖਰਾਬ ਹੋ ਗਿਆ ਸੀ। ਅੱਲਾਹ ਪਾਕ ਅਸੀਂ ਹਦਾਇਤ ਹੈ ਜੀ, ਅਦਰ ਮੀਆਂ ਸਾਹਿਬ ਨਕਸ਼ੀ ਕਦਮ ਚੱਲਣ ਤੋਫੀਕ ਅਤਾ ਫਰਮਾਇਆ। ਬਾਤ ਇਹ ਕਿ ਮੈਂ ਸਮਝਣਾ ਕਿ ਵੈਸੇ ਤਾਂ ਜਿਹੜੀ ਇਹ ਸ਼ਹਿਜ਼ਾਦਾ ਆ, ਇਹ ਮੈਂ ਕਿਹਾ ਉਸਨੇ ਦੱਸਿਆ ਸੀ ਕਿ ਸ਼ਹਿਜ਼ਾਦਾ ਕੌਣ ਹੈ, ਇਹ ਅੱਗੇ ਜਨਾਬ ਇਹ ਅੱਗੇ ਫਿਰ ਇਸ ਨਾਲ ਬਾਦਸ਼ਾਹੀ ਬਾਦਸ਼ਾਹ ਕੌਣ ਹੈ, ਇਹ ਪੂਰਾ ਸਿਲਸਿਲਾ, ਲੇਕਿਨ ਅਸਾਂ ਇਹਨਾਂ ਗੱਲਾਂ 'ਚੋਂ ਗੱਲਾਂ ਨੋਟ ਕਰਨੀਆਂ ਹੈ ਜੀ। ਬਈ ਬਾਦਸ਼ਾਹੀ ਜਿਹੜੀ ਸੀ ਉਹ ਸ਼ਾਹ ਕਾਸਮ ਬਿਨ ਸਫਵਾਨ ਸਾਹਿਬ ਕੋਲ ਸੀ, ਫਿਰ ਉਹਨੇ ਆਪਣੀ ਬੀਵੀ ਕੀ ਬਾਦਸ਼ਾਹੀ ਚਾਹੀਦੀ ਤੀ, ਸਮਝੇ ਗੱਲ, ਫਿਰ ਬੀਵੀ ਕੀ ਨਸੀਹਤਾਂ ਕੀਤੀਆਂ ਕਿ ਇਹ ਕੰਮ ਤੂੰ ਕਰਨੇ, ਬੇਸ ਪਰ ਉਹਨੂੰ ਵਿਚ ਬਾਹਰ ਡਿਊਟੀਆਂ ਥੋੜ੍ਹੀਆਂ ਹੋਈਆਂ, ਲੜਾਈ ਇਸ ਤਰ੍ਹਾਂ ਕਰਨੀ, ਇਹ ਕਰਨੀ, ਸਾਰੀਆਂ ਗੱਲਾਂ ਦੱਸੀਆਂ ਹੋਣੀਆਂ ਸੀ ਨਾ, ਲੇਕਿਨ ਉਹਨਾਂ ਇਹ ਚੀਜ਼ ਅਜ਼ਮੀਅਤ ਸਾਹਿਬ ਜੀ ਸ਼ਾਮਿਲ ਸਰਜ ਕੀਤੀ ਕਿ ਅੱਜ ਅਸਾਂ ਕਿ ਵੀ ਅਗਰ ਅਸਾਂ ਕੋਈ ਬਾਦਸ਼ਾਹੀ ਲੱਭੇ ਅਸਾਂ ਕੋਲ ਇਖਤਿਆਰ ਭੇਜਣ ਤਾਂ ਅਸਾਂ ਗਰੀਬਾਂ ਮਸਕੀਨ ਦਾ ਖਿਆਲ ਰੱਖਣਾ। ਮੈਂ ਰਾਣ ਬਾਈ ਜਿਲ੍ਹਾ ਇਖਤਿਆਰਤ ਜਾਣੇ ਅਸਾਂ ਕੀ ਗਰੀਬਾਂ, ਲੇਕਿਨ ਅਸਾਂ ਹੁਣ ਇਖਤਿਆਰ ਇਸਤੇਮਾਲ ਕਰਦੇ ਹਾਂ ਹਰ ਕੋਈ ਮਤਲਬ ਹੈ ਮਸਲਣ ਇਹ ਪਰ ਰੱਬ ਗੁਰਾ ਮੇਰੇ ਉਸਤਾਦ ਦੇ ਮਤਲਬ ਜਨਾਬ ਹਨੀਫ ਹਨਫੀ ਸਾਹਿਬ ਨੇ ਨਾਤੀਆਂ ਰੁਬਈਆਂ ਦੋ ਪੇਸ਼ ਕਰਸਾਂ ਜੀ, ਇਹਨਾਂ ਦਿਨੇ ਬਹੁਤ ਸਖਤ ਬਿਮਾਰ ਹੈ, ਦਵਾ ਗੋਏ ਅੱਲਾ ਪਾਕ ਨੂੰ ਸਿਹਤਯਾਬ ਵੀ ਦੇ ਜੀ, ਔਰ ਉਹਨਾਂ ਨਾਲ ਸਿਆਰਾ ਜਿਹਾ ਸਾਡੇ ਪਰ ਦਾਇਮ ਕਾਇਮ ਰੱਖਿਆ ਅੱਲਾ ਪਾਕ, ਨਬੀ ਪਾਕ ਸਾਹਿਬ ਨੇ ਬੜੀਆਂ ਸੋਹਣੀਆਂ ਨਾਤਾਂ ਲਿਖੀਆਂ, ਔਰ ਯਕੀਨ ਬੜਾ ਉਹਨਾਂ ਸਦਕਾ ਜਾਰੀਆ, ਇਹ ਸਭ ਸਦਕਾ ਜਾਰੀਆ ਹੈ ਜੀ। ਅੱਜ ਉਹਨਾਂ ਨੇ 50-55 ਕਿਤਾਬਾਂ ਜਿਹੜੀਆਂ ਉਹ ਫੀਲਡ ਲਈ ਮੌਜੂਦ ਹੀ, ਲੋਕ ਪੜ੍ਹਨੇ ਪਏ ਸਿਰਨੇ ਕੱਲ੍ਹ ਵੀ ਪੜ੍ਹ ਸਨ, ਬੜਾ ਅੱਲਾ ਪਾਕ ਨੇ ਸਿਹਤਯਾਬ ਫਰਮਾਇਆ। ਸਰਕਾਰ ਫਰਮਾਇਆ ਜੀ ਕਿ ਜਿਸ ਦੇ ਸਦਕੇ ਕੋਨੈਣ ਦੀ ਇਹ ਰੌਣਕ, ਨਾਤੀ ਰੁਬਾਈ ਹੈ, ਸਰਕਾਰ ਫਰਮਾਉਣਾ ਕਿ ਜਿਸ ਦੇ ਸਦਕੇ ਕੋਨੈਣ ਦੀ ਇਹ ਰੌਣਕ, ਉਸ ਦੀ ਸ਼ਾਨ ਨਿਆਰੀ ਤੂੰ ਜਾਂ ਸਦਕੇ, ਜਿਨ੍ਹਾਂ ਨਾ ਜਾਣ ਕੁਰਬਾਨ ਕੀਤੀ ਉਹਨਾਂ ਯਾਰਾਂ ਦੀ ਯਾਰੀ ਤੂੰ ਜਾਂ ਸਦਕੇ। ਖੁਸ਼ਬਖਤ ਉਸ ਡਾਚੀ ਦੇ ਤਨ ਨੂੰ ਤੂੰ ਨਾਲੇ ਕੀਤੀ ਸਵਾਰੀ ਤੂੰ ਜਾਂ ਸਦਕੇ, ਅਨਫੀ ਨਾਲ ਅਲੀਮੀ ਜਿਸ ਪਾਲਿਆ ਉਸ ਅਲੀਮਾ ਪਿਆਰੀ ਤੂੰ ਜਾਂ ਸਦਕੇ। ਹੈਂਜੀ, ਅਨਫੀ ਨਾਲ ਅਲੀਮੀ ਜਿਸ ਪਾਲਿਆ ਏ ਉਸ ਅਲੀਮਾ ਪਿਆਰੀ ਤੂੰ ਜਾਂ ਸਦਕੇ, ਤਾਂ ਉਹਦਾ ਗੋਦ ਵਿੱਚ ਖੇਡਣਾ ਭੁੱਲਦਾ ਨਹੀਂ, ਕਿਤੇ ਲਾਡ ਪਿਆਰ ਤੂੰ ਜਾਂ ਸਦਕੇ, ਬਣੀ ਪੁਸ਼ਤ ਮੁਬਾਰਕ ਸਵਾਰੀ ਜਿਸਦੀ ਉਸ ਪੁਸ਼ਤ ਸਵਾਰ ਤੂੰ ਜਾਂ ਸਦਕੇ, ਤੇ ਜਿਹਦੇ ਨੂਰ ਚ ਜੰਨਤ ਜਹਾਨ ਬਣਿਆ ਉਹਦੇ ਨੂਰ ਅਨਵਾਰ ਤੂੰ ਜਾਂ ਸਦਕੇ, ਬੇਮਿਸਾਲ ਹੈ ਜਿਸਦਾ ਜਮਾਲ ਅਨਫੀ ਉਸ ਸੋਹਣੀ ਸਰਕਾਰ ਤੂੰ ਜਾਂ ਸਦਕੇ, ਉਸ ਸੋਹਣੀ ਸਰਕਾਰ ਤੂੰ ਜਾਂ ਸਦਕੇ। ਪਰ ਜੀ ਕਾਇਨਾਤ ਦੇ ਵਿੱਚ ਕਾਨੂੰਨ ਲਖਾਂ, ਕਾਨੂੰਨ ਦੇ ਵਿੱਚ ਕਾਇਨਾਤ ਦੇ ਵਿੱਚ ਕਾਨੂੰਨ ਲਖਾਂ, ਕੋਈ ਲਾ ਇਲਾਜ ਆ ਕਿ ਰਾਮ ਮਾਬੂਦ ਵੀ ਹੋਰ ਇੱਥੇ ਨਹੀਂ ਖੁਦਾ ਕੋਈ ਸਾਡੇ ਖੁਦਾ ਜਿਹਾ, ਕੋਈ ਪਾਕ ਮਸ਼ਹੂਰ ਮਕਾਮ ਨਹੀਂ ਖਾਣੇ ਕਾਬੇ ਮਦੀਨੇ ਦੀ ਜਾ ਜਿਆ, ਨਾ ਕੋ ਆਇਆ ਨਾ ਆਸੀ ਜਾਣ ਅੰਦਰ, ਨਬੀ ਔਰ ਅਨਫੀ ਮੁਸਤਫਾ ਜਿਆ, ਨਬੀ ਔਰ ਅਨਫੀ ਮੁਸਤਫਾ ਜਿਆ। ਯਾਨੀ ਦੇਖੋ ਜੀ ਇਹਨਾਂ ਪ੍ਰਬਈਆਂ 'ਚ ਵੀ ਨਬੀ ਪਾਕ ਸੱਸਰੀ ਬੜੀ ਖੂਬਸੂਰਤ ਨਾਜ਼ੀ ਦੇ ਪੇਸ਼ ਹੋਈ। ਮੈਂ ਬਹੁਤ ਅਰਸਾ ਪਹਿਲੇ ਜਾਣੇ ਦਾ ਇਤਫਾਕ ਹੋਇਆ ਸੀ ਇਸਤੰਬੋਲ, ਉੱਥੇ ਯਾਨੀ ਉਸਮਾਨੀਆ ਸਲਤਨਤ ਰਬਾਨੀ ਓਟਮਨ ਅੰਪਾਇਰ ਜਿਸ ਕੀ ਅਸਾਂ ਇੰਗਲਿਸ਼ ਜਾਣੇ ਹਾਂ, ਉਹ ਹਜ਼ਰਤ ਉਸਮਾਨ ਸ਼ਾਹ ਗਾਜ਼ੀ, ਇਹ ਬੁਰਸਾ ਦੇ ਮੁਕਾਮ ਪਰ ਉਹਨਾਂ ਨੇ ਜ਼ਿਆਰਤ, ਅਸਾਂ ਉੱਥੇ ਗਏ ਹਾਂ, ਉੱਥੇ ਹਾਜ਼ਰੀ ਸ਼ੇ ਦਿੱਤੀ। ਤਾਂ ਵੈਸੇ ਉੱਥੇ ਮੈਂ 2-3 ਸ਼ੇਅਰ ਲਿਖੇ ਸੀ, ਇੱਕ ਸ਼ੇਅਰ ਜਿਹੜਾ ਆ ਉਹ ਚੁੱਕੇ ਇਸ ਇੱਕ ਸਿਲਸਿਲੇ ਨਾਲ ਆ, ਅੱਜ ਅਸਾਂ ਦੀ ਹਾਲਤ ਜਿਹੜੀ ਹੈ ਬੜੀ ਮਾੜੀ ਹੈ, ਤਾਂ ਅਸਾਂ ਕੀ ਹਾਲਤ ਅੱਲਾ ਤਾਲਾ ਸਾਡੀ ਬਿਹਤਰ ਕਰੇ। ਪਰ ਉਹਨੂੰ ਚੁੱਕੇ ਬ੍ਰੇਕ ਨਾਲ ਟਾਈਮ ਆ ਗਿਆ, ਤਾਂ ਉਸਨੇ ਆਖਰੀ ਕਲੀ ਸੀ ਸ਼ੇਅਰ ਨੇ ਇਸੇ ਤਰ੍ਹਾਂ ਸੀ ਕਿ ਪਰ ਚੁੱਕੇ ਸ਼ੇਅਰ ਪੂਰਾ ਨਾ ਸੁਣੀਏ ਤਾਂ ਗੱਲ ਵੀ ਨਹੀਂ ਬਣਨੀ ਨਹੀਂ, ਪਰ ਇਨਸ਼ਾਅੱਲਾ ਨੈਕਸਟ ਪ੍ਰੋਗਰਾਮ ਵਿੱਚ ਇਨਸੇ ਪੇਸ਼ ਅੱਲਾ ਤਾਲਾ ਅਸਾਂ ਕੀ ਹਦਾਇਤ ਨਸੀਬ ਫਰਮਾਇਆ ਜੀ, ਬਾਅਦ ਗਲਤੀ ਖੁਸਤਾਈ ਕਰਨੇ 'ਚ ਮਤਲਬ ਹੈ ਮਸਲਣ, ਤਾਂ ਮੀਰ ਸਾਹਿਬ ਫਰਮਾਉਂਦੇ ਉਹ ਲੈ ਓ ਯਾਰ ਹਵਾਲੇ ਰੱਬ ਦੇ ਮੇਲੇ ਚਾਰ ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਓ ਸੀ ਤੇ ਜਿਸ ਦਿਨ ਫੇਰ ਮਿਲਾਂਗੇ। ਅੱਲਾ ਨੇ ਵਾਲਾ ਜੀ ਸਭ ਬਿਮਾਰਕ ਅਲਪਾਕ ਸ਼ਵਾਨ ਸਿਮਨ ਬਾਬਾ ਜੀ ਕੀ ਅਲਤ ਪਾਕ ਔਰ ਸਿਤਯਾਬੀ ਦੇਣ ਦੀ ਦਾਦੀ ਉਮਰ ਅਤਾ ਫਰਮਾਉਣ, ਤੇ ਗਲਤੀ ਗੁਸਤਾਖ ਮਾਜ਼ਰ ਜੀ, ਇਨਸ਼ਾਅੱਲਾ ਮਾਸਟਰ ਜ਼ਾਕ ਅਜਮਲ ਕੀ ਇਜਾਜ਼ਤ ਦਿਓ, ਇਨਸ਼ਾਅੱਲਾ ਅਗਲੇ ਹਫ਼ਤੇ ਤੱਕ ਦੁਬਾਰਾ ਹਾਜ਼ਰ ਹੋ ਸਾਂ, ਤੇ ਆਪਣੀ ਖੈਰ ਰੱਖੋ ਜੀ, ਪ੍ਰੋਗਰਾਮ ਸੁਣੋ ਔਰ ਬਾਕੀ ਲੋਕਾਂ ਕੀ ਸੁਣਾਓ। ਅੱਲਾ ਵਾਲੇ ਹਾਫਿਜ਼ ਝੰਡੇ ਕੀ
1: listening to Link FM.
2: 55 million face hunger in West and Central Africa, including malnourished children. Can you make a lasting difference in children's lives? Together with the plight of the children of Gaza, let's become a beacon of hope in their time of sheer need. Call the donation hotline now on 0114-365-4454 or visit familiesrelief.org.uk and let's save lives together.
3: Assalamu alaikum, main hoon Naeem Azharvi aur tusan sun rahe ho Link FM.
4: From residential and commercial conveyancing to wills, probate and immigration matters, we've got you covered. We have multilingual staff to support you and amazing feedback, busier solicitors, legal expertise you can trust. Visit us at 61 Billhouse Road, Sheffield or call 0114-308-2727. Nazir Solicitors is trading style of affinity, 7 law solicitors, regulated by Solicitors Regulation Authority.
5: Accident ho gaya, rapa rapa. अगर आपकी टैक्सी, मिनी कैब, प्राइवेट किराया पर लेने वाली गाड़ी या प्रेस्टीज कार हादसे का शिकार हुई है, आपको क्लेम टीम से बात करने की जरूरत है। वह मुकामी माहिरीन जो शेफील्ड और आसपास के इलाकों में मुतबादिल गाड़ी तेजी से मुहैया कर सकते हैं। क्लेम टीम अपने दावे के मुताबिक £2,000 तक रेफरल फीस अदा करते हैं। 0330571009 पर कॉल करें। क्लेम टीम रोदरहम को ऑनलाइन फेसबुक या theclaimteam.uk पर तलाश करें।
6: Do you want to make a difference in your community? Join the Interfaith Network in South Yorkshire and help raise awareness about early onset type 2 diabetes in young people aged 18 to 39. Diabetes affects millions across the UK, with ethnic minority groups often at higher risk. The NHS South Yorkshire Integrated Care Board and the Pakistan Muslim Centre in Sheffield have started the T2Day project, bringing together different faiths and cultures to fight diabetes. We're running awareness campaigns, hosting health workshops, and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
7: خوش اخلاق عملہ لاجواب سروس اے اے ایم او ٹی اگر آپ نے ابھی تک اپنی گاڑی کی ایم او ٹی نہیں کروائی یا آپ کی گاڑی کی ایم او ٹی ایکسپائر ہو چکی ہے تو کہیں اور جانے یا پریشان ہونے کی بالکل بھی ضرورت نہیں ہر قسم کی گاڑیوں کی ایم او ٹی کا قابل اعتماد سینٹر ری ٹیسٹ بالکل فری اے اے ایم او ٹی کلے اسٹریٹ اٹکلیف شیفیلڈ ایس 9 2 VE غلام قادر صاحب سے ابھی رابطہ کریں کانٹیکٹ نمبر 0786-786-2585
2: 55 million face hunger in West and Central Africa, including malnourished children. Can you make a lasting difference in children's lives? Together with the plight of the children of Gaza, let's become a beacon of hope in their time of sheer need. Call the donation hotline now on 0114-365-4454 or visit familiesrelief.org.uk and let's save lives together.
8: For the latest updates, follow us on facebook.com/linkfm 96.7.
9: 96.7 Link FM.
1: You are listening to Link FM.

0: Do you know your Monte clothes can make a big difference in someone's life? Clear your wardrobe and help the less fortunate in their time of need. This will protect the environment and free up much needed space in your wardrobe. Do a sadaqah today and drop your Monte clothes at the clothes bank at Pakistan Muslim Centre, Woodbourne Road, Sheffield S93LQ. For more information, call Families Relief on 0114-365-4454 or 07419-299-729.
1: Nayab's Takeaway in Sheffield
2: is your perfect one-stop food hub. With an excellent array of succulent foods such as flame-grilled starters, Asian-style pizzas to your table at your home.
1: Nayab Takeaway mein peri-peri chicken, burgers aur curry dishes aisi ke aapko apne watan ki yaad dilayein.
2: Open 7 days a week. Our family mega deals will keep you coming back for more.
1: Jiske khanon ke liye sab hain betaab, wo hai Nayab, wo hai Nayab. Phone us now on Sheffield 315580 or visit nayabsonline.co.uk.
3: ਜੇ ਹੋਏ ਗਿਆ ਐਕਸੀਡੈਂਟ ਫਿਕਰ ਨਾ ਕਰੋ ਫਟਾਫਟ ਦਾ ਕਲੇਮ ਟੀਮ ਕੀ ਫੋਨ ਕਰੋ ਅਗਰ ਤੁਸੀਂ ਟੈਕਸੀ ਚਲਾਉਣੇ ਹੋ ਤੁਸੀਂ ਪ੍ਰਾਈਵੇਟ ਹਾਰ ਚਲਾਉਣੇ ਹੋ ਜਾਂ ਫਿਰ ਕੋਈ ਕਿਰਾਏ ਦੀ ਗੱਡੀ ਨਾ ਐਕਸੀਡੈਂਟ ਹੋਈ ਗਿਆ ਤੇ ਦਾ ਕਲੇਮ ਟੀਮ ਤੁਸਾਂ ਦੀ ਖਿਦਮਤ ਵਿੱਚ ਹਾਜ਼ਰ ਹੈ ਜਿਹੜੇ ਸ਼ਫੀਲਡ ਦਾਦਰਮ ਤੇ ਗਿਰਦੋਨ ਵਾਲੇ ਇਲਾਕਿਆਂ ਵਿੱਚ ਟੈਕਸੀ ਤੇ ਪ੍ਰਾਈਵੇਟ ਹਾਇਰ ਗੱਡੀ ਤੁਸਾਂ ਕੀ ਮਾਇਆ ਕਰਨੇ ਦਾ ਕਲੇਮ ਟੀਮ ਆਪਣੇ ਵਾਅਦੇ ਦੇ ਮੁਤਾਬਕ 2000 ਪਾਉਂਡ ਤੱਕ ਰਿਫੈਰਲ ਫੀਸ ਵੀ ਦੇਣੇ ਨੇ ਉਹਨਾਂ ਦਾ ਫੋਨ ਨੰਬਰ ਹੈ 0333-571-009 ਜਾਂ ਵਿਜ਼ਿਟ ਕਰੋ 78 ਕਿੰਬਰਵਰਥ ਰੋਡ ਰਾਦਰਮ
4: Bringing communities together. Broadcasting from the Pakistan Muslim Centre. Link FM. Link FM.
5: And the winner is...
6: And the winner is...
7: And the winner is...
5: Your business being heard on the radio.
8: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.

0: ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਇਫਤਖਾਰ ਠਾਕੁਰ ਪਿਆ ਬੋਲਣਾ ਤੇ ਤੁਸੀਂ ਸੁਣਨੇ ਹੋ ਪਏ ਲਿੰਕ FM 96.7। ਬਹੁਤ ਮਜ਼ਾ ਹੈ ਸੀਨੇ
1: 96.7 ਲਿੰਕ FM।

ਅਸਲਾਮ ਵਾਲੇਕੁਮ ਮੇਰੇ ਦੋਸਤੋ ਸੱਜਣੋ, ਮੈਂ ਹੈਗਾ ਪ੍ਰੋਗਰਾਮ ਕਿਨੇ ਦੇ ਪ੍ਰਦੇਸ ਵਿੱਚ ਦੇਸ਼, ਜਿਹੜਾ ਹਰ ਮੰਗਲ ਦਿਨ ਸ਼ਾਮ 6 ਤੋਂ 8 ਜੀਆਂ ਪੇਸ਼ ਕੀਤਾ ਜਾਣਾ ਲਿੰਕ FM 96.7 ਲਿੰਕਿੰਗ ਕਮਿਊਨਿਟੀ ਥਿੰਕਿੰਗ ਪੋਜ਼ਿਟਿਵ। ਸਾਡਾ ਸਟੂਡੀਓ ਨੰਬਰ ਹੈ 0414261818181, ਵਟਸਐਪ ਨੰਬਰ ਹੈ 0793984939। ਸਭਾ ਦੋਸਤਾਂ ਕੀ ਮੈਂ ਵੈਲਕਮ ਕਰਨਾ ਪ੍ਰੋਗਰਾਮ ਪ੍ਰਦੇਸ ਵਿੱਚ ਦੇਸ਼, ਜਿੱਥੇ ਦੋਸਤ ਸਾਥ ਦੇਣ ਸਭਾ ਦੋਸਤਾਂ ਨੂੰ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਾਂ ਲਿੰਕ FM ਮੈਂ ਜ਼ਰੂਰ, ਇਸ ਤੋਂ ਪਹਿਲਾਂ ਜਵਾਲ ਬਾਈ ਨੂੰ ਬਹੁਤ ਬਹੁਤ ਸ਼ੁਕਰੀਆ, ਹਮੇਸ਼ਾ ਦੀ ਤਰ੍ਹਾਂ ਜ਼ਬਰਦਸਤ ਪ੍ਰੋਗਰਾਮ ਆਉਣਾ ਅਤੇ ਪੂਰੀ ਮਦਦ ਕਰਿਆ ਜਨਾਬ ਜਵਾਦ ਬਾਈ ਜੀ, ਤੁਹਾਨੂੰ ਬਹੁਤ ਬਹੁਤ ਸ਼ੁਕਰੀਆ। ਹਲੋ ਸੇ ਖੁਸ਼ ਰੱਖਿਆ ਜਨਾਬ। ਅਤੇ ਹੁਣ ਜੁਲਿਆ ਦੋਸਤਾਂ ਕੇ ਪਹਿਲੇ ਸਰਾਣੇ ਸਾਹਿਬ ਮਲੂਕ, ਫਿਰ ਚੰਦ ਦੋਸਤਾਂ ਇਨਫੋਰਮੇਸ਼ਨ ਵਾਲਾ ਦੱਸਣ।

ਵੈਲਕਮ ਬੈਕ ਜੀ। ਬ੍ਰੇਕ ਤੋਂ ਬਾਅਦ ਇਹ ਪ੍ਰੋਗਰਾਮ ਸੁਣ ਰਹੇ ਹੋ ਪ੍ਰਦੇਸ਼ ਵਿੱਚ ਦੇਸ਼ ਲਿੰਕ ਐਫ ਐਮ 96.7 ਲਿੰਕਿੰਗ ਕਮਿਊਨਿਟੀ ਥਿੰਕਿੰਗ ਪੋਜ਼ਿਟਿਵ। ਸਾਡਾ ਸਟੂਡੀਓ ਨੰਬਰ ਹੈ 011-4261-8181। ਵਟਸਐਪ ਨੰਬਰ ਹੈ 07939849339। ਸਭਾ ਦੋਸਤਾਂ ਕਿਵੇਂ ਵੈਲਕਮ ਕਰਨਾ ਆਪਾਂ ਪ੍ਰੋਗਰਾਮ ਪ੍ਰਦੇਸ਼ ਵਿੱਚ ਦੇਸ਼ ਜਿਤਨੇ ਵੀ ਦੋਸਤ ਸਾਥ ਦੇਣ ਸਭਾ ਦੋਸਤਾਂ ਨੂੰ ਬਹੁਤ ਬਹੁਤ ਸ਼ੁਕਰੀਆ। ਤੁਹਾਨੂੰ ਆਪਾਂ ਲਿੰਕ ਐਫ ਐਮ ਜ਼ਰੂਰ ਇਹ ਉਸ ਦੁਬਾਰਾ ਸੁਣਾਉਣੀ ਕਿਉਂਕਿ ਉਸ ਪੂਰਾ ਨਹੀਂ ਸੀ, ਬ੍ਰੇਕ ਆਈ ਗਈ ਸੀ। ਸੁਣੋ

ਉਮੀਦ ਹੈ ਕਿ ਦੋਸਤਾਂ ਨੂੰ ਪਸੰਦ ਆਇਆ ਸੀ ਅਤੇ ਅਸੀਂ ਦੋਸਤ ਚੰਨ ਜ਼ਮਾਨ ਸਾਹਿਬ ਫੋਨ ਕੀਤਾ ਸੀ, ਸਭਾ ਦੋਸਤਾਂ ਦੀ ਸਲਾਮਾ ਕਰ ਰਹੇ ਸਨ। ਚੰਨ ਜ਼ਮਾਨ ਜੀ ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਦਾ, ਅਤੇ ਉਹਨਾਂ ਨੂੰ ਫਰਮਾਇਸ਼ ਨੈਕਸਟ ਸਪੈਸ਼ਲੀ ਉਹਨਾਂ ਦੇ ਦੋਸਤ ਰਾਜਾ ਮੁਸ਼ਤਾਕ ਸਾਹਿਬ ਘਰ ਡੱਬ ਵਾਲੇ, ਆਬਦ ਮੋਗਲ, ਰਾਜ਼ਾ ਖਾਨ ਔਰ ਬਾਕੀ ਵੀ ਜਿਤਨੇ ਦੋਸਤ ਸੀ ਉਹਨਾਂ ਨੇ, ਸਭਾ ਦੋਸਤਾਂ ਵਾਸਤੇ ਸੁਣੋ ਜੀ, ਪੁਰਾਣੀ ਯਾਦ ਤਾਜ਼ਾ ਹੋ ਰਹੀ ਹੈ।

ਉਮੀਦ ਹੈ ਮਲਕਵੀਰ ਸਾਹਿਬ ਕੀ ਪਸੰਦ ਆਇਆ ਸੀ। ਇਹ ਉਹਨਾਂ ਨੇ ਫਰਮਾਇਆ ਸੀ ਜ਼ਬਰਦਸਤ ਸੀ, ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ਨੇ। ਅਤੇ ਇਸੇ ਦੌਰਾਨ ਸਾਡੇ ਇੱਕ ਦੋਸਤ ਜਨਾਬ ਰਹਿਣੇ ਬਰਮਿੰਘਮ, ਉਹਨਾਂ ਨੂੰ ਫੋਨ ਆਇਆ ਸੀ ਜ਼ੁਲਫਕਾਰ ਸਾਹਿਬ, ਖਵਾਜਾ ਜ਼ੁਲਫਕਾਰ ਸਾਹਿਬ ਅੰਬ ਵਾਲੇ, ਸਭਾਂ ਦੋਸਤਾਂ ਨੂੰ ਯਾਦ ਕਰ ਰਹੇ ਸਨ, ਸਲਾਮ ਦੇ ਰਹੇ ਸਨ। ਅਤੇ ਹੁਣ ਜੁਲਿਆਂ ਸੁਣੋ ਸਭਾਂ ਦੋਸਤਾਂ ਵਾਸਤੇ ਪਸੰਦ ਸੀ।

ਵੈਲਕਮ ਬੈਕ ਜੀ। ਬ੍ਰੇਕ ਤੋਂ ਬਾਅਦ ਇਹ ਪ੍ਰੋਗਰਾਮ ਸੁਣੀ ਰਹੇ ਪ੍ਰਦੇਸ਼ ਵਿੱਚ ਦੇਸ਼ ਲਿੰਕ FM 96.7 ਲਿੰਕਿੰਗ ਕਮਿਊਨਿਟੀ ਥਿੰਕ ਪੋਜ਼ਿਟਿਵ। ਸਾਡਾ ਸਟੂਡੀਓ ਨੰਬਰ ਹੈ 0414261818181। ਵਟਸਐਪ ਨੰਬਰ ਹੈ 0793984939। ਸਭ ਦੋਸਤਾਂ ਕਿਵੇਂ ਵੈਲਕਮ ਕਰਨਾ ਆਪਣੇ ਪ੍ਰੋਗਰਾਮ ਪ੍ਰਦੇਸ਼ ਵਿੱਚ ਦੇਸ਼ ਜਿੱਥੇ ਦੋਸਤਾਂ ਸਾਥ ਦੇਣ ਸਭ ਦੋਸਤਾਂ ਨੂੰ ਬਹੁਤ ਬਹੁਤ ਸ਼ੁਕਰੀਆ। ਇਹ ਤੁਸੀਂ ਆਪਾਂ ਲਿੰਕ FM ਹੈ ਜ਼ਰੂਰ ਜਿੱਥੇ ਦੋਸਤ ਸਾਡਾ ਸਾਥ ਦੇਣੇ ਹੋ ਬਹੁਤ ਬਹੁਤ ਸ਼ੁਕਰੀਆ। ਤੁਹਾਨੂੰ ਸਪੈਸ਼ਲੀ ਲਿੰਕ FM ਨੇ ਗੁੰਮਨਾਮ ਹੀਰੋ ਅਤੇ ਉਹਨੂੰ ਸੁਣੋ ਇਹ ਸਭ ਦੋਸਤਾਂ ਵਾਸਤੇ ਆ।

ਵੈਲਕਮ ਬੈਕ ਜੀ। ਬ੍ਰੇਕ ਤੋਂ ਬਾਅਦ ਇਸ ਪ੍ਰੋਗਰਾਮ ਸੁਣੀਏ ਪ੍ਰਦੇਸ਼ ਵਿੱਚ ਦੇਸ਼ ਲਿੰਕ FM 96.7 ਲਿੰਕਿੰਗ ਕਮਿਊਨਿਟੀ ਥਿੰਕਿੰਗ ਪੋਜ਼ਿਟਿਵ। ਸਾਡਾ ਸਟੂਡੀਓ ਨੰਬਰ 0114261818181, ਵਟਸਐਪ ਨੰਬਰ 0793984939। ਸਭ ਦੋਸਤਾਂ ਕਿ ਮੈਂ ਵੈਲਕਮ ਕਰਨਾ ਪਿਆ ਪ੍ਰੋਗਰਾਮ ਪ੍ਰਦੇਸ਼ ਵਿੱਚ ਦੇਸ਼, ਜਿੱਥੇ ਦੋਸਤ ਸਾਥ ਦੇ ਸਭ ਦੋਸਤਾਂ ਨੂੰ ਬਹੁਤ ਬਹੁਤ ਸ਼ੁਕਰੀਆ। ਇਹ ਤੁਸੀਂ ਆਪਣਾ ਲਿੰਕ FM ਜ਼ਰੂਰ। ਅਤੇ ਨੈਕਸਟ ਫਰਮਾਇਸ਼ ਹੈ ਇੱਕ ਦੋਸਤ ਖਾਨ ਸਾਹਿਬ ਹੈ, ਉਹਨਾਂ ਦੀ ਤਰਫੋਂ ਉਹਨਾਂ ਨੇ ਵਾਸਤੇ ਉਹਨਾਂ ਨੇ ਫਰਮਾਇਸ਼ ਕੀਤੀ ਹੈ ਪਸ਼ਤੋ ਨਾਲ ਗਾਣਾ ਸੁਣੋ, ਸਬਕ ਪਸੰਦ ਸੀ ਕਿਉਂਕਿ ਨਵਾਂ ਅਦਰ ਹੈ ਅਤੇ ਸਮੇਂ 'ਚ ਚਲੋ ਲਗਸੀ ਜਾਂ ਲਗਸੀ ਪਤਾ ਲੱਗ ਸੀ ਕਿਆ।

ਉਮੀਦ ਹੈ ਕਿ ਸਾਡੇ ਦੋਸਤ ਹਫੀਜ਼ ਸਾਹਿਬ ਔਰ ਬਾਕੀ ਦੋਸਤ ਅੱਗੇ ਪਸੰਦ ਆਇਓ ਸੀ, ਜ਼ਬਰਦਸਤ ਸੀ ਬਹੁਤ। ਅਤੇ ਜਿੱਥੇ ਦੋਸਤ ਸਾਥ ਦੇਣ ਸਭਾਂ ਦੋਸਤਾਂ ਨੂੰ ਬਹੁਤ ਬਹੁਤ ਸ਼ੁਕਰੀਆ। ਇਹ ਤੁਸੀਂ ਆਪਣਾ ਲਿੰਕ ਐਫ ਐਮ ਹੈ, ਅਤੇ ਹੁਣ ਸੁਣੋ ਇਹ ਨੈਕਸਟ ਇਹ ਪਸੰਦ ਸੀ।

0: to fight diabetes. We're running awareness campaigns, hosting health workshops, and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
1: And the winner is...
2: And the winner is...
3: And the winner is...
1: Your business being heard on the radio.
4: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.
5: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07 809 568 233, or follow us on Instagram at VIP Mansion Weddings.
6: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆ ਨਾਲ ਕੋਈ ਜਵਾਬ ਹੀ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗੀਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇੱਕ ਮਹਿੰਗਾਈ ਦੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਣੇ ਹੋ ਇੱਕ ਹੋਰ ਵੀ ਗੱਲ ਬੁਝੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਦੀ ਡਿਲੀਵਰੀ ਵੀ ਕਰਨੇ ਆਰਡਰ ਨਿੱਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07939737547
7: ਜਾਂ 07784850934.
8: Do you ever find yourself lonely or isolated, or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11 a.m. till 2 p.m. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.
0: This is Link FM.
9: Your number one for news in Sheffield, Link FM.

0: to fight diabetes. We're running awareness campaigns, hosting health workshops, and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
1: And the winner is...
2: And the winner is...
3: And the winner is...
1: Your business being heard on the radio.
4: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.
5: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07 809 568 233, or follow us on Instagram at VIP Mansion Weddings.
6: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ। ਖਾਨ ਕੈਟਰਿੰਗ ਰਾਧਰਮ, ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਹੀ ਨਹੀਂ, ਇੱਕ ਵਾਰੀ ਅਜ਼ਮਾਈ ਕੇ ਤੱਕੋ। ਸ਼ਾਦੀ ਵਿਆਹ, ਸਾਲਗਿਰਾ, ਮਾਣੀਆਂ, ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇਸ ਮਹਿੰਗਾਈ ਦੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਦੇ ਹੋ। ਇੱਕ ਹੋਰ ਵੀ ਗੱਲ ਬੁਝੋ, ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਦੀ ਡਿਲੀਵਰੀ ਵੀ ਕਰਨੇ। ਆਰਡਰ ਨਿੱਕਾ ਹੋਇਆ ਜਾਂ ਬੜਾ, ਆਲਵੇਜ਼ ਵੈਲਕਮ। ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07939 737 547
7: या 07784850934।
8: Do you ever find yourself lonely or isolated, or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11am till 2pm. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.
9: मैं हूं अली अब्बास और आप सुन रहे हैं लिंक एफएम 96.7 एफएम।